0: ਗਊ ਧਨੇ ਪਾਵਾ ਗੁਆਇਆ ਹੜਕਾਰ ਢਗ ਲਾਗਦਾ ਆ
1: ਬੋਲਾ ਬੋਲਾ
0: ਗੋਰੂ ਸਤ ਭਗਤ ਰੀਆ
1: ਇਹ ਵੀ ਆ
0: ਗੋਰੂ ਸਤ ਭਗਤ